0: ਕਸ਼ਮੀਰ ਤੋਂ ਬੋਲ ਡੇਲੀ ਲੋ ਫਿਟ ਰਹੋ
1: ਨਸ਼ਾ ਨਾ ਪਰੇਸ਼ਾਨੀਆਂ ਖਤਮ ਕਰਤਾ ਹੈ ਇਸਕਾ ਜ਼ਰੂਰ ਹਮੇਸ਼ਾ ਰਹਤਾ ਹੈ ਯੇ ਏਕ ਲਮਹੇ ਕੀ ਕਮਜ਼ੋਰੀ ਹੈ ਜੋ ਸਾਰੀ ਜ਼ਿੰਦਗੀ ਕਾ ਰੋਗ ਬਨ ਜਾਤੀ ਹੈ ਬਾਤਲਾ ਇਲਮੀ ਜਹਾਲਤ ਔਰ ਹਮਾਕਤ ਸੇ ਸ਼ੁਰੂ ਹੋਤੀ ਹੈ ਔਰ ਸਾਰੇ ਖਾਨਦਾਨ ਕੋ ਤਬਾਹ ਕਰ ਦੇਤੀ ਹੈ ਐਸੀ ਕੋਈ ਖਾਨੇ ਪੀਨੇ ਲਗਾਨੇ ਯਾ ਜ਼ਰੂਰ ਦਿਲਵਾਨੇ ਵਾਲੀ ਅਸ਼ਿਆ ਕਾ ਇਸਤੇਮਾਲ ਨਾ ਕਰੇ ਜਿਸ ਮੇ ਨਸ਼ਾ ਵਾਲਿਦੈਨ ਅਸਾਤਿਜ਼ਾ ਔਰ ਦੋਸਤ ਬੱਚੋਂ ਪਰ ਨਜ਼ਰ ਰੱਖੇ ਹਸੀ ਮਜ਼ਾਕ ਮੇ ਕੀ ਗਈ ਹਰਕਤ ਆਪਕੀ ਸਾਂਸੇ ਭੀ ਖਤਮ ਕਰ ਸਕਤੀ ਹੈ ਨਸ਼ੇ ਸੇ ਇਨਕਾਰ ਜ਼ਿੰਦਗੀ ਸੇ ਪਿਆਰ ਮਨਸ਼ਿਆਤ ਕੀ ਸਰਗਰਮੀਓ ਕੀ ਰੋਕਥਾਮ ਕੇ ਲੀਏ ਹਮਾਰੀ ਹੈਲਪਲਾਈਨ ਪਰ ਰਾਬਤਾ ਕਰੇ
2: مفاد عامہ کے لیے پیغام حکومت پاکستان اور ایف ایم 100 کراچی کی جانب سے پیش کیا گیا
3: توہین رسالت نفرت آمیز تقریر اور مذہبی فرقہ واریت کا فروغ آئین پاکستان کے مطابق ایک انتہائی سنگین جرم ہے سوشل میڈیا جیسا کہ یوٹیوب ٹویٹر یا کیبل ایف ایم پر اس نوعیت کا غیر قانونی مواد نظر میں آئے تو ایف آئی اے سائبر کرائم ونگ پی ٹی اے یا پیمرا کو فوری اطلاع کریں ذمہ دار شہری بنے میڈیا انٹرنیٹ اور سوشل میڈیا کا مثبت استعمال کریں مفاد عامہ کا یہ پیغام آپ کو پیمرا کی جانب سے پیش کیا جا رہا ہے
4: facebook.com/fm247365
5: Today's hit music.